0: at 6 p.m. This time check is brought to you by HBL Freedom Account. Jahan khab, wahan HBL.
1: ਖੁਸ਼ੀ ਨਾਲ ਨੱਚੇ ਹਰ ਪੱਤਾ ਟਹਿਣੀ ਟਹਿਣੀ
2: ਉਹ ਖੈਰ ਬਰਕਤਿਆ ਬੜਾ ਮਸਤ ਹੋ ਕੇ ਗਾ ਰਿਹਾ
1: ਓ ਸਤੇ ਖੈਰਾ ਨੇ ਐਚ ਬੀ ਐਲ ਜ਼ਰਈ ਬੈਂਕ ਦੀ ਵਜ੍ਹਾ ਤੋਂ ਫਸਲ ਬਹੁਤ ਚੰਗੀ ਹੋ ਗਈ ਹੈ
2: ਐਚ ਬੀ ਐਲ ਜ਼ਰਈ ਬੈਂਕ ਦੀ ਵਜ੍ਹਾ ਤੋਂ
1: ਓਏ ਆਹੋ ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ ਟਰੈਕਟਰ ਵੀ ਲੈ ਲਿੱਤਾ ਬੀ ਖਾਦ ਵੀ ਚੰਗੀ ਵਾਲੀ
2: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ
1: ਆਹੋ ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ ਐਚ ਬੀ ਐਲ ਜ਼ਰਈ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ ਮੱਛੀ ਫਾਰਮ ਜ਼ਰਈ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਸ ਹੋਰ ਮਾਲੂਮਾਤ ਲਈ 111111425 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ
3: ਸ਼ਰਾਇਤ ਜ਼ਵਾਬਤ ਲਾਗੂ ਹੈ
4: ਮਾਜੀ ਕਾ ਹਫਤਾਵਾਰ ਲੱਕੀ ਡਰਾ ਵਿਨਰ ਕਰਾਚੀ ਤੋਂ ਜਿੱਤੀ ਨੇ ਮੁਨੱਵਰ ਫਾਤਮਾ ਡਾਇਸਨ ਹੁਣ ਤੁਸੀਂ ਵੀ ਹਰ ਹਫਤੇ ਕਾਰ ਈਵੀ ਬਾਈਕ ਗੋਲਡ ਕੁਆਇਨਸ ਤੇ ਹੋਰ ਬੇਸ਼ੁਮਾਰ ਇਨਾਮਾਤ ਜਿੱਤ ਸਕਦੇ ਹੋ ਬਸ ਵਾਟਿਕਾ ਸ਼ੈਂਪੂ ਦੀ ਬੋਟਲ ਸਕ੍ਰੈਚ ਕਰੋ ਤੇ ਢੇਰਾਂ ਸਾਰੇ ਇਨਾਮ ਜਿੱਤੋ ਪਿਛਲੇ ਹਫਤੇ ਦੇ ਵਿਨਰ ਦਾ ਨਾਂ ਜਾਣਨ ਲਈ ਵਾਟਿਕਾ ਸ਼ੈਂਪੂ ਦੇ ਸੋਸ਼ਲ ਮੀਡੀਆ ਪੇਜਸ ਵਿਜ਼ਿਟ ਕਰੋ ਟ੍ਰਾਈ ਆਲ ਨਿਊ ਵਾਟਿਕਾ ਸ਼ੈਂਪੂ ਨਰਿਸ਼ਿਸ ਹੇਅਰ ਨੈਚੁਰਲੀ
0: HBL Freedom Account ਕੇ ਸਾਥ ਮੁਫਤ ਫੰਡ ਟ੍ਰਾਂਸਫਰ ਮੁਫਤ ਚੈੱਕ ਬੁੱਕ ਮੁਫਤ ਆਨਲਾਈਨ ਬੈਂਕਿੰਗ ਔਰ ਬਿਹਤਰੀਨ ਮੋਬਾਈਲ ਐਪ ਦੀ ਸਹੂਲਤ ਕੇ ਸਾਥ HBL Freedom Account ਜਹਾਂ ਖਾਬ ਵਹਾਂ HBL

0: ता टैडी टैडी
1: ओ खैर है बरकतिया बड़ा मस्त होके गा रहे हैं
0: ओ सत्ते खैरा ने HBL जरई बैंक की वजह तो फसल बहुत चंगी हो गई है
1: HBL जरई बैंक की वजह तो
0: ओए आहो बड़ी आसानी नाल ते बगैर किसे वड्डे रौले तो सही कर्जा जे मिल गया ट्रैक्टर भी ले लेता बी खाद भी चंगी आली
1: ते हुन मेनू पोल्ट्री फार्म वास्ते भी कर्जा मिल जाएगा
2: आहो पाकिस्तान दे सब तो वड्डे बैंकिंग नेटवर्क HBL जरई बैंकिंग दे कोले तुहाडे वास्ते पोल्ट्री फार्म मच्छी फार्म जरई औजार ते जानवरां लई कर्जे दी ਕੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਸ ਹੋਰ ਮਾਲੂਮਾਤ ਲਈ 111114 25 ਤੇ ਹੁਣੇ ਕਾਲ ਕਰੋ ਜਾਂ ਨੇੜੇ ਬ੍ਰਾਂਚ ਦੇ ਨਾਲ ਰਾਬਤਾ ਕਰੋ
3: ਸ਼ਰਾਇਤ ਜ਼ਵਾਬਤ ਲਾਗੂ ਹੈ
4: ਵਾਜੀ ਦਾ ਹਫਤਾਵਾਰ ਲੱਕੀ ਡਰਾ ਵਿਨਰ ਕਰਾਚੀ ਤੋਂ ਜਿੱਤੀ ਨੇ ਮੁਨੱਵਰ ਫਾਤਮਾ ਡਾਇਸਨ ਹੁਣ ਤੁਸੀਂ ਵੀ ਹਰ ਹਫਤੇ ਕਾਰ ਈਵੀ ਬਾਈਕ ਗੋਲਡ ਕੁਆਇਨਸ ਤੇ ਹੋਰ ਬੇਸ਼ੁਮਾਰ ਇਨਾਮ ਜਿੱਤ ਸਕਦੇ ਹੋ ਬਸ ਵਾਟਿਕਾ ਸ਼ੈਂਪੂ ਦੀ ਬੋਟਲ ਸਕ੍ਰੈਚ ਕਰੋ ਤੇ 13 ਸਾਰੇ ਇਨਾਮ ਜਿੱਤੋ ਪਿਛਲੇ ਹਫਤੇ ਦੇ ਵਿਨਰ ਦਾ ਨਾਂ ਜਾਣਨ ਲਈ ਵਾਟਿਕਾ ਸ਼ੈਂਪੂ ਦੇ ਸੋਸ਼ਲ ਮੀਡੀਆ ਪੇਜਸ ਵਿਜ਼ਿਟ ਕਰੋ ਟ੍ਰਾਈ ਆਲ ਨਿਊ ਵਾਟਿਕਾ ਸ਼ੈਂਪੂ ਨਰਿਸ਼ਿਸ ਹੇਅਰ ਨੈਚੁਰਲੀ